0: ਵੀ ਹੈ ਮਦਰਾਸ
1: ਤਮਿਲੀਅਨ
0: ਉਹ ਇੱਕੋ ਗੱਲ ਹੈ ਕਵਿਤਾ ਤੇਰੀ ਨੂੰ ਹੈ
2: ਮੈਂ ਕਹ ਜੀ ਬਾਲ ਸਿੰਘ ਦੇ ਸਟੈਂਡਰਡ ਦੇ ਹਿਸਾਬ ਨਾਲ ਉਹ ਤੇਰੀ ਸੋਹਣੀ ਹੈ
1: ਰਾਜੀ ਇਹਨੂੰ ਮਿਲ ਸਾਡੇ ਕ੍ਰਿਸ਼ੀ ਲਵਰ ਅਨਿਆਏ
2: ਅਨਿਆਏ ਭਲਾ ਵੀ ਕੋਈ ਨਾ ਹੋਏ।